0: पंजाबी प्रोग्राम मिट्टी दी महक लैके हाजिर हाँ मैं इंद्रप्रीत कौर। अज के प्रोग्राम विच असी सुनांगे एक वार्ता जिसका विशा होएगा हॉकी दा जादूगर मेजर ध्यान चंद ते वार्ताकार होंगे प्रकाश सिंह गिल। अज 29 अगस्त है ते हर साल 29 अगस्त नू अंतरराष्ट्रीय परमाणु परीक्षण रोकथाम दिवस के रूप में मनाया जाता है। 16 जुलाई 1945 नू परमाणु हथियारों के परीक्षण की शुरुआत तो लैके हूँ तक 2000 तो वध परीक्षण किए जा चुके हैं। परमाणु परीक्षणों के शुरुआती दौर में मनुखी जीवन से पैण वाले इन्हां दे भयानक प्रभावों बारे बहुता विचार नहीं किया गया सी। वायुमंडल विच किए जाने वाले परीक्षणों तो पैदा होने वाले रेडियो एक्टिव पदार्थों के खतरों बारे तो सोचना भी दूर की गल सी। बीते समय के तजर्बों ते इतिहास ने सानू परमाणु हथियारों के परीक्षण के भयानक अते दुखदाई नतीजों तो जाणू करवाया है, खास करके उदों जदों नियंत्रित हालात विगड़ जाते हैं। यह सब अज मौजूद किते वध शक्तिशाली अते विनाशकारी परमाणु हथियारों के संदर्भ विच होर भी महत्वपूर्ण हो जाता है। 2 दिसंबर 2009 संयुक्त राष्ट्र महासभा के 64वें सैशन ने सर्वसम्मति नाल एक मता अपना के 29 अगस्त नूं अंतरराष्ट्रीय परमाणु परीक्षण रोकथाम दिवस घोषित किया। मते विच परमाणु हथियारों के परीक्षण विस्फोटों जां किसी होर परमाणु धमाकों के प्रभावों अते परमाणु हथियार मुक्त दुनिया के टीचे नूं प्राप्त करन दे एक साधन वजो उन्हां नूं बंद करन दी जरूरत बारे जागरूकता अते सिक्ख्या वधाउण दी मंग कीती गई है। यह मता कजाकिस्तान गणराज वालों 29 अगस्त 1991 सैमी प्लांटिनसक परमाणु परीक्षण स्थान के बंद होने की याद विच वड्डी गिणती विच स्पॉन्सरां अते सह प्रायोजकों के नाल मिलकर शुरू किया गया सी। 2010 विच अंतरराष्ट्रीय परमाणु परीक्षण रोकथाम दिवस की शुरुआती यादगार मनाई गई। इस दी स्थापना तो लैके बहुत सारे दुवल्ले अते बहुपक्खी सरकारी पद्धर दे विकास दे नाल नाल सिविल समाज विच व्यापक अंदोलना ने परमाणु परीक्षणा ते पाबंदी लगाण दे कारण नूं अगे वधाण विच मदद कीती है। इस तो अलावा इस गल ते पूरा यकीन रखदे होए कि परमाणु निशस्त्रीकरण अते परमाणु हथियारां दा मुकम्मल खात्मा ही परमाणु हथियारां दी वरतों जां धमकी विरुद्ध इको इक पक्की गरंटी है। जनरल असैम्बली ने 26 सितंबर नूं अंतरराष्ट्रीय परमाणु परीक्षण रोकथाम दिवस वजो निर्धारित किया। यह दिन अंतरराष्ट्रीय यतना नूं लामबंद करके परमाणु हथियारों के मुकम्मल खात्मे के उद्देश नूं अगे वधाण लई समर्पित है। यह दिवस पहली बार सितंबर 2014 विच मनाया गया सी। इस दिवस ने होर समागमां अते कारवाइयां दे नाल मिलके एक अहिजा विश्वव्यापी माहौल सिरजिया है जो परमाणु हथियारां तो मुक्त संसार दी जोरदार वकालत करदा है। सो सानू इस दिवस बारे खुद नूं वी ते दूजियां नूं वी जागरूक करना चाहीदा है। अंतरराष्ट्रीय परमाणु परीक्षण रोकथाम दिवस दे नाल नाल अज असी सारे राष्ट्रीय खेड दिवस भी मना रहे हां। भारत 29 अगस्त नूं राष्ट्रीय खेड दिवस मनांदा है जो कि हाकी दे हीरो मेजर ध्यानचंद दा जन्म दिन है। 2012 विच इस दिन नूं भारत दा राष्ट्रीय खेड दिवस घोषित किया गया सी। इह दिन रोजाना जीवन विच खेडां अते शरीरक गतिविधियां दे मुल बारे जागरूकता पैदा करदा है। 2012 विच भारत विच राष्ट्रीय खेड दिवस की पहली यादगार तों बाद सरकार ने इस मौके नूं कई खेडां नाल संबंधित प्रोजैक्टां दा ऐलान करन लई वरत्या है। राष्ट्रीय खेड दिवस मेजर ध्यान चंद की जिहड़ी विरासत है उसका सन्मान करन अते साडे जीवन विच खेडां दे मुल नूं पछाणन लई मनाया जांदा है। भारत दे राष्ट्रपति इस दिन खेड जगत दे प्रसिद्ध शख्सियतां नूं खेड रतन अर्जुन पुरस्कार द्रोणाचार्य पुरस्कार अते ध्यान चंद पुरस्कार समेत मुख सन्मान प्रदान करदे हन। मेजर ध्यान चंद भारतीय अते अंतरराष्ट्रीय हाकी विच इक महान हस्ती सन। 1928, 1932 अते 1936 गर्मियां दे ओलंपिक विच जित्तां दे नाल उन्हां ने भारत नूं ओलंपिक सोन तमगियां दी पहली हैट्रिक पूरी करन विच मदद करन विच महत्वपूर्ण भूमिका निभाई। ध्यान चंद नूं हाकी दे मुहम्मद अली वजों भी जाणिया जांदा है। सो असी खेडां राहीं किसी होर दी मेहनत नाल जित्ती गई जित दी खुशी विच शामिल हो सकदे हां। खेडां जीवन दे हर खेतर दे लोकां नूं इस तरीके नाल इकट्ठे कर सकदियां हन जिस तरह उह कदे नहीं मिलणगे। सो सानू यह दिवस बड़े धूमधाम नाल मनाना चाहीदा है। सो इसे सिलसिले विच आओ हुण सुनदे हां एक वार्ता जिसका विशा है हॉकी दा जादूगर मेजर ध्यान चंद ते वार्ताकार ने प्रकाश सिंह गिल।
1: अज असी गल करांगे उस महान खिडारी दी जिसके हाथ विच हाकी दी स्टिक आउंदिया ही गेंद जिवें ਉਸ ਦੇ ਗੁਲਾਮ ਬਣ ਜਾਂਦੀ ਸੀ, ਜਿਸ ਦੀ ਖੇਡ ਦੇਖ ਕੇ ਦਰਸ਼ਕ ਹੈਰਾਨ ਰਹਿ ਜਾਂਦੇ ਸਨ ਅਤੇ ਜਿਸ ਨੂੰ ਦੁਨੀਆ ਨੇ ਪਿਆਰ ਨਾਲ ਕਿਹਾ ਹਾਕੀ ਦਾ ਜਾਦੂਗਰ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਉਸ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਜੀ ਦੀ। ਮੇਜਰ ਧਿਆਨ ਚੰਦ ਜੀ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ, ਜੋ ਅੱਜ ਪ੍ਰਯਾਗਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿਖੇ ਹੋਇਆ। ਉਹਨਾਂ ਦੇ ਪਿਤਾ ਫੌਜ ਵਿੱਚ ਨੌਕਰੀ ਕਰਦੇ ਸਨ। ਪਰਿਵਾਰਕ ਮਾਹੌਲ ਕਾਰਨ ਧਿਆਨ ਚੰਦ ਜੀ ਨੇ ਵੀ ਬਾਅਦ ਵਿੱਚ ਭਾਰਤੀ ਫੌਜ ਵਿੱਚ ਸੇਵਾ ਨਿਭਾਈ। ਉਸ ਸਮੇਂ ਭਾਰਤ ਵਿੱਚ ਹਾਕੀ ਅੱਜ ਵਾਂਗ ਵਿਆਪਕ ਅਤੇ ਪ੍ਰਸਿੱਧ ਖੇਡ ਨਹੀਂ ਸੀ, ਪਰ ਧਿਆਨ ਚੰਦ ਜੀ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਅਦਭੁਤ ਪ੍ਰਤਿਭਾ ਨਾਲ ਇਸ ਖੇਡ ਨੂੰ ਇੱਕ ਨਵੀਂ ਉਚਾਈ ਦਿੱਤੀ। ਉਹਨਾਂ ਦਾ ਅਸਲੀ ਨਾਮ ਧਿਆਨ ਸਿੰਘ ਸੀ। ਕਿਹਾ ਜਾਂਦਾ ਹੈ ਕਿ ਉਹ ਰਾਤ ਨੂੰ ਚੰਦ ਦੀ ਰੌਸ਼ਨੀ ਵਿੱਚ ਹਾਕੀ ਦਾ ਅਭਿਆਸ ਕਰਦੇ ਸਨ। ਇਸੇ ਕਾਰਨ ਉਹਨਾਂ ਦੇ ਨਾਮ ਨਾਲ ਚੰਦ ਸ਼ਬਦ ਜੁੜ ਗਿਆ ਅਤੇ ਉਹ ਧਿਆਨ ਚੰਦ ਦੇ ਨਾਮ ਨਾਲ ਪ੍ਰਸਿੱਧ ਹੋਏ। ਧਿਆਨ ਚੰਦ ਜੀ ਦੀ ਖੇਡ ਵਿੱਚ ਇੱਕ ਅਜਿਹਾ ਜਾਦੂ ਸੀ ਕਿ ਦਰਸ਼ਕਾਂ ਨੂੰ ਲੱਗਦਾ ਸੀ ਜਿਵੇਂ ਹਾਕੀ ਦੀ ਗੇਂਦ ਉਹਨਾਂ ਦੀ ਸਟਿੱਕ ਨਾਲ ਚਿਪਕੀ ਹੋਵੇ। ਉਹ ਬੇਹੱਦ ਤੇਜ਼ੀ ਨਾਲ ਗੇਂਦ ਨੂੰ ਕਾਬੂ ਕਰਦੇ, ਵਿਰੋਧੀ ਖਿਡਾਰੀਆਂ ਨੂੰ ਚਕਮਾ ਦਿੰਦੇ ਅਤੇ ਬੜੀ ਸਹਿਜਤਾ ਨਾਲ ਗੋਲ ਕਰ ਦਿੰਦੇ ਸਨ। ਇਸੇ ਅਸਾਧਾਰਨ ਕਲਾ ਨੇ ਉਹਨਾਂ ਨੂੰ ਹਾਕੀ ਦਾ ਜਾਦੂਗਰ ਬਣਾ ਦਿੱਤਾ। ਧਿਆਨ ਚੰਦ ਜੀ ਦੇ ਖੇਡ ਜੀਵਨ ਦੀ ਸਭ ਤੋਂ ਵੱਡੀ ਉਪਲਬਧੀ ਉਹਨਾਂ ਦੀਆਂ ਓਲੰਪਿਕ ਖੇਡਾਂ ਵਿੱਚ 3 ਸੋਨੇ ਦੇ ਤਮਗਿਆਂ ਨਾਲ ਜੁੜੀ ਹੋਈ ਹੈ। ਉਹਨਾਂ ਨੇ 1928 ਦੀ ਐਮਸਟਰਡਮ ਓਲੰਪਿਕ, 1932 ਦੀ ਲਾਸ ਏਂਜਲਸ ਓਲੰਪਿਕ ਅਤੇ 1936 ਦੀ ਬਰਲਿਨ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਦਿਆਂ ਸੋਨੇ ਦੇ ਤਮਗੇ ਜਿੱਤੇ। 1936 ਦੀ ਬਰਲਿਨ ਓਲੰਪਿਕ ਖਾਸ ਤੌਰ 'ਤੇ ਯਾਦਗਾਰ ਰਹੀ। ਇਸ ਮੌਕੇ ਭਾਰਤੀ ਟੀਮ ਦੀ ਕਪਤਾਨੀ ਧਿਆਨ ਚੰਦ ਜੀ ਨੇ ਕੀਤੀ ਅਤੇ ਫਾਈਨਲ ਵਿੱਚ ਭਾਰਤ ਨੇ ਜਰਮਨੀ ਨੂੰ ਹਰਾਇਆ ਅਤੇ ਸੋਨੇ ਦਾ ਤਮਗਾ ਜਿੱਤਿਆ। ਇਹ ਉਹ ਦੌਰ ਸੀ ਜਦੋਂ ਭਾਰਤ ਅੰਗਰੇਜ਼ੀ ਹਕੂਮਤ ਹੇਠ ਸੀ। ਅਜਿਹੇ ਸਮੇਂ ਵਿੱਚ ਵਿਸ਼ਵ ਮੰਚ ਉੱਤੇ ਭਾਰਤੀ ਖਿਡਾਰੀਆਂ ਦਾ ਤਿਰੰਗੇ ਦੀ ਥਾਂ ਭਾਰਤ ਦੀ ਨੁਮਾਇੰਦਗੀ ਕਰਨਾ ਅਤੇ ਜਿੱਤ ਪ੍ਰਾਪਤ ਕਰਨਾ ਦੇਸ਼ ਵਾਸੀਆਂ ਲਈ ਬੇਹੱਦ ਮਾਣ ਵਾਲੀ ਗੱਲ ਸੀ। ਧਿਆਨ ਚੰਦ ਜੀ ਦੀ ਖੇਡ ਦੀ ਚਰਚਾ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਵੀ ਹੋਈ। ਦੁਨੀਆ ਭਰ ਦੇ ਖਿਡਾਰੀ ਅਤੇ ਖੇਡ ਪ੍ਰੇਮੀ ਉਹਨਾਂ ਦੀ ਅਦਭੁਤ ਕਲਾ ਤੋਂ ਬਹੁਤ ਪ੍ਰਭਾਵਿਤ ਸਨ। ਉਹਨਾਂ ਦੀ ਖੇਡ ਦਾ ਸਭ ਤੋਂ ਵੱਡਾ ਗੁਣ ਸੀ ਗੇਂਦ ਉੱਤੇ ਬੇਮਿਸਾਲ ਕਾਬੂ, ਸ਼ਾਨਦਾਰ ਪਾਸਿੰਗ, ਗੋਲ ਕਰਨ ਦੀ ਕਲਾ ਅਤੇ ਟੀਮ ਪ੍ਰਤੀ ਪੂਰੀ ਤਰ੍ਹਾਂ ਸਮਰਪਣ ਦੀ ਭਾਵਨਾ। ਉਹ ਸਿਰਫ ਆਪਣੇ ਲਈ ਨਹੀਂ ਸਨ ਖੇਡਦੇ, ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਪੂਰੀ ਟੀਮ ਵਧੀਆ ਖੇਡੇ। ਇਹੀ ਗੁਣ ਉਹਨਾਂ ਨੂੰ ਇੱਕ ਮਹਾਨ ਖਿਡਾਰੀ ਦੇ ਨਾਲ ਨਾਲ ਇੱਕ ਮਹਾਨ ਟੀਮ ਲੀਡਰ ਵੀ ਬਣਾਉਂਦਾ ਸੀ। ਸ਼ਰੋਤਿਓ, ਧਿਆਨ ਚੰਦ ਜੀ ਦੀ ਜ਼ਿੰਦਗੀ ਸਾਨੂੰ ਇੱਕ ਬਹੁਤ ਵੱਡਾ ਸਬਕ ਦਿੰਦੀ ਹੈ ਕਿ ਪ੍ਰਤਿਭਾ ਸਫਲਤਾ ਦੀ ਸ਼ੁਰੂਆਤ ਹੋ ਸਕਦੀ ਹੈ, ਪਰ ਲਗਾਤਾਰ ਮਿਹਨਤ ਹੀ ਉਸਨੂੰ ਮਹਾਨਤਾ ਵਿੱਚ ਬਦਲਦੀ ਹੈ। ਉਹਨਾਂ ਨੇ ਆਪਣੇ ਜੀਵਨ ਵਿੱਚ ਅਭਿਆਸ, ਅਨੁਸ਼ਾਸਨ ਅਤੇ ਸਖਤ ਮਿਹਨਤ ਨੂੰ ਬਹੁਤ ਮਹੱਤਵ ਦਿੱਤਾ। ਉਹ ਜਾਣਦੇ ਸਨ ਕਿ ਖੇਡ ਦੇ ਮੈਦਾਨ ਵਿੱਚ ਜਿੱਤ ਸਿਰਫ ਹੁਨਰ ਨਾਲ ਨਹੀਂ ਮਿਲਦੀ, ਇਸ ਲਈ ਸਰੀਰਕ ਤੰਦਰੁਸਤੀ, ਮਾਨਸਿਕ ਮਜ਼ਬੂਤੀ, ਟੀਮ ਭਾਵਨਾ ਅਤੇ ਲਗਨ ਵੀ ਬਹੁਤ ਜ਼ਰੂਰੀ ਹੈ। ਅੱਜ ਦੇ ਨੌਜਵਾਨਾਂ ਲਈ ਧਿਆਨ ਚੰਦ ਜੀ ਦੀ ਜ਼ਿੰਦਗੀ ਇੱਕ ਪ੍ਰੇਰਣਾ ਹੈ ਕਿ ਜੇ ਕੋਈ ਬੱਚਾ ਖੇਡਾਂ ਵਿੱਚ ਅੱਗੇ ਵਧਣਾ ਚਾਹੁੰਦਾ ਹੈ ਤਾਂ ਉਸਨੂੰ ਧਿਆਨ ਚੰਦ ਜੀ ਵਾਂਗ ਅਨੁਸ਼ਾਸਨ, ਮਿਹਨਤ ਅਤੇ ਸਮਰਪਣ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਭਾਰਤ ਸਰਕਾਰ ਨੇ ਉਹਨਾਂ ਦੇ ਜਨਮ ਦਿਨ ਭਾਵ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਇਸ ਦਿਨ ਦੇਸ਼ ਭਰ ਵਿੱਚ ਖੇਡਾਂ ਅਤੇ ਖਿਡਾਰੀਆਂ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਲੋਕਾਂ ਨੂੰ ਆਪਣੇ ਜੀਵਨ ਵਿੱਚ ਖੇਡਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਧਿਆਨ ਚੰਦ ਜੀ ਨੂੰ ਭਾਰਤ ਦੇ ਸਰਵਉੱਚ ਖੇਡ ਸਨਮਾਨਾਂ ਵਿੱਚੋਂ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਨਾ ਜੋੜਿਆ ਜਾਵੇ, ਇਹ ਨਾਮ ਬਾਅਦ ਵਿੱਚ ਦੇਸ਼ ਦੇ ਸਰਵਉੱਚ ਖੇਡ ਸਨਮਾਨ ਲਈ ਰੱਖਿਆ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ 1956 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਮੇਜਰ ਧਿਆਨ ਚੰਦ ਜੀ 3 ਦਸੰਬਰ 1979 ਨੂੰ ਅਕਾਲ ਚਲਾਨਾ ਕਰ ਗਏ, ਪਰ ਮਹਾਨ ਵਿਅਕਤੀਆਂ ਦੀ ਜ਼ਿੰਦਗੀ ਸਿਰਫ ਉਹਨਾਂ ਦੇ ਜਿਉਂਦੇ ਰਹਿਣ ਤੱਕ ਸੀਮਿਤ ਨਹੀਂ ਹੁੰਦੀ, ਉਹਨਾਂ ਦੀਆਂ ਪ੍ਰਾਪਤੀਆਂ ਅਤੇ ਉਹਨਾਂ ਵੱਲੋਂ ਦਿਖਾਇਆ ਗਿਆ ਰਸਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਅੱਜ ਅਸੀਂ ਭਾਰਤੀ ਹਾਕੀ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਧਿਆਨ ਚੰਦ ਜੀ ਦਾ ਨਾਮ ਸਾਨੂੰ ਸਭ ਤੋਂ ਵੱਧ ਚਮਕਦੇ ਹੋਏ ਸਿਤਾਰਿਆਂ ਵਿੱਚ ਨਜ਼ਰ ਆਉਂਦਾ ਹੈ। ਉਹਨਾਂ ਨੇ ਸਾਨੂੰ ਸਿਖਾਇਆ ਕਿ ਮੈਦਾਨ ਵਿੱਚ ਸਿਰਫ ਜਿੱਤਣਾ ਹੀ ਮਹੱਤਵਪੂਰਨ ਨਹੀਂ, ਸਗੋਂ ਖੇਡ ਨੂੰ ਪੂਰੀ ਇਮਾਨਦਾਰੀ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਖੇਡਣਾ ਵੀ ਓਨਾ ਹੀ ਜ਼ਰੂਰੀ ਹੈ। ਹਾਕੀ ਖੇਡ ਮਾਹਿਰ ਕਹਿੰਦੇ ਹਨ ਕਿ ਉਹਨਾਂ ਦੀ ਹਾਕੀ ਦੀ ਸਟਿੱਕ ਵਿੱਚ ਇੱਕ ਅਨੋਖਾ ਜਾਦੂ ਸੀ, ਪਰ ਇਸ ਜਾਦੂ ਦੇ ਪਿੱਛੇ ਉਹਨਾਂ ਦੀ ਸਾਲਾਂ ਦੀ ਮਿਹਨਤ ਅਤੇ ਤਪੱਸਿਆ ਸੀ। ਉਹਨਾਂ ਦੀ ਖੇਡ ਵੀ ਕਮਾਲ ਸੀ, ਪਰ ਉਸ ਕਮਾਲ ਦੇ ਪਿੱਛੇ ਸਖ਼ਤ ਅਨੁਸ਼ਾਸਨ ਅਤੇ ਉਹਨਾਂ ਦੀਆਂ ਜਿੱਤਾਂ ਦੇ ਪਿੱਛੇ ਸੀ ਦੇਸ਼ ਲਈ ਕੁਝ ਕਰ ਦਿਖਾਉਣ ਦਾ ਜਜ਼ਬਾ, ਦ੍ਰਿੜ ਇੱਛਾ ਸ਼ਕਤੀ ਅਤੇ ਟੀਮ ਪ੍ਰਤੀ ਸਮਰਪਣ ਦੀ ਭਾਵਨਾ, ਜਿਸ ਕਰਕੇ ਉਹ ਖੇਡ ਜਗਤ ਵਿੱਚ ਇਤਿਹਾਸ ਬਣਾਉਣ ਅੰਦਰ ਸਫਲ ਹੋਏ। ਸ਼ਰੋਤਿਓ, ਆਓ ਅੱਜ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਅਸੀਂ ਮੇਜਰ ਧਿਆਨ ਚੰਦ ਜੀ ਨੂੰ ਸੱਚੀ ਸ਼ਰਧਾਂਜਲੀ ਇਸ ਤਰ੍ਹਾਂ ਦੇਈਏ ਕਿ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰੀਏ, ਕਿਉਂਕਿ ਖੇਡ ਸਿਰਫ ਤਮਗਾ ਜਿੱਤਣ ਦਾ ਨਾਂ ਨਹੀਂ ਹੈ। ਅਖੀਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਖੇਡ ਸਾਨੂੰ ਜਿੱਥੇ ਅਨੁਸ਼ਾਸਨ ਸਿਖਾਉਂਦੀ ਹੈ, ਉੱਥੇ ਹੀ ਖੇਡ ਸਾਨੂੰ ਹਾਰ ਤੋਂ ਵੀ ਸਿੱਖਣਾ ਸਿਖਾਉਂਦੀ ਹੈ, ਕਿਉਂਕਿ ਖੇਡ ਸਾਨੂੰ ਟੀਮ ਦੀ ਕਲਾ ਸਿਖਾਉਂਦੀ ਹੈ ਅਤੇ ਸਭ ਤੋਂ ਵੱਧ ਖੇਡ ਸਾਨੂੰ ਕਦੇ ਹਾਰ ਨਾ ਮੰਨਣ ਦਾ ਵੀ ਹੌਸਲਾ ਦਿੰਦੀ ਹੈ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ। ਆਓ ਹਾਕੀ ਦੇ ਇਸ ਮਹਾਨ ਜਾਦੂਗਰ ਨੂੰ ਦਿਲੋਂ ਸਲਾਮ ਕਰੀਏ।
0: ਹੁਣ ਅਸੀਂ ਸੁਣ ਰਹੇ ਸੀ ਇੱਕ ਵਾਰਤਾ ਜਿਸ ਦਾ ਵਿਸ਼ਾ ਸੀ ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਤੇ ਵਾਰਤਾਕਾਰ ਸਨ ਪ੍ਰਕਾਸ਼ ਸਿੰਘ ਗਿੱਲ। ਤੇ ਆਓ ਹੁਣ ਸੁਣਦੇ ਹਾਂ ਮਾਤਾ ਦੀਆਂ ਭੇਟਾਂ। ਸਭ ਤੋਂ ਪਹਿਲੀ ਭੇਂਟ ਸੁਣਦੇ ਹਾਂ ਊਸ਼ਾ ਮੰਗੇਸ਼ਕਰ ਦੀ ਆਵਾਜ਼ ਵਿੱਚ।

ਹੁਣੇ ਅਸੀਂ ਇਹ ਪੇਂਟ ਦਿਲਰਾਜ ਕੌਰ ਤੇ ਸਾਥੀਆਂ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਪ੍ਰੋਗਰਾਮ ਦੇ ਅਖੀਰ ਵਿੱਚ ਆਓ ਹੁਣ ਸੁਣਦੇ ਹਾਂ ਪੇਂਟ ਨਰਿੰਦਰ ਚੰਚਲ ਦੀ ਆਵਾਜ਼ ਵਿੱਚ।

0: अभी आप सुन रहे थे कार्यक्रम एक ही फिल्म से। ये आकाशवाणी दिल्ली का इंद्रप्रस्थ चैनल है। 1:40 होने को है। अब से कुछ ही देर में आप सुनेंगे समाचार।
1: सुनोगे?
2: नमस्कार, ये आकाशवाणी है। खबरां दे नाल मैं सरबजीत कौर, पहला इस बुलेटिन दियां खास खबरां। प्रधानमंत्री नरेंद्र मोदी अज सवेरे उज़्बेकिस्तान ते किर्गिस गणराज दे अपने 4 दिना दौरे लई रवाना हो गए ने। भारत अर्जेंटीना सांझी व्यापार कमेटी दी चौथी मीटिंग ब्यूनो आयरस विच हुई। मीटिंग विच स्थापित कार्य योजना दी समीक्षा की गई। भारत दियां सब तो महान खेड शख्सियतां विचों एक मेजर ध्यान चंद दे जन्म दिन मौके अज देश भर विच राष्ट्रीय खेड दिवस मनाया जा रहा है। नेपाल विच आए भयानक हड़ां कारण मरण वाले दी गिणती वध के 626 हो गई है, जबकि 2000 तो वध लोग अजे भी लापता ने। ते ईरानी राष्ट्रपति मसूद पेजशकिया ने कहा है कि जेकर अमरीका शांति समझौते दियां शर्तां दी पालना करता है तां ईरान भी अपनी वचनबद्धतावां नूं पूरा करेगा। हुण खबरां विस्थार नाल। प्रधानमंत्री नरेंद्र मोदी अज सवेरे उज़्बेकिस्तान ते किर्गिस गणराज से अपने 4 दिना दौरे लई रवाना हो गए ने। अपने रवानगी बयान विच श्री मोदी ने विश्वास प्रगट किया कि उज़्बेकिस्तान ते किर्गिस गणराज दी उन्हां दी यात्रा मध्य एशिया विच भारत दी रणनीतिक भाईवाली नूं मजबूत करेगी अते खेतर नाल सभ्यता ते संपर्क नूं होर डूंघा करेगी। उन्हां कहा कि हाल ही दे सालां विच भारत उज़्बेकिस्तान रणनीतिक भाईवाली विच अहम तरक्की हुई है। प्रधानमंत्री ने कहा कि उज़्बेकिस्तान के राष्ट्रपति शवकत मिर्जियोयेव नाल व्यापार ते निवेश, डिजिटल संपर्क, रक्षा, ऊर्जा विच सहयोग नूं होर डूंघा करन अते विकसित भारत ते यांगी उज़्बेकिस्तान दे सांझे दृष्टिकोणां नूं अगे वधाउण ते चर्चा दी तांग रखदे ने। प्रधानमंत्री ने कहा कि किर्गिस गणराज के राष्ट्रपति सादिर जापारोव के सदे ते 26वें SCO सम्मेलन विच हिस्सा लैण लई बिश्केक जाणगे। श्री मोदी ने कहा कि सुरक्षा, संपर्क ते मौकियां ते आधारित इस खेतर लई भारत दे दृष्टिकोण नूं अगे वधाउण अते दहशतगर्दी, वक्खवाद ते कट्टड़वाद दे कहर तों मुक्त खेतर लई साथी मैंबरां नाल काम करन दी उम्मीद कर रहे ने। प्रधानमंत्री दी यात्रा दौरान दुर्लभ धरती खनिजां विच सहयोग बारे महत्वपूर्ण फैसलें बारे काफी चर्चा होने की उम्मीद है। आकाशवाणी खबरां नाल इक इंटरव्यू विच उज़्बेकिस्तान विच भारतीय राजदूत स्मिता पंत ने कहा कि उज़्बेकिस्तान कुदरती वसीलियां नाल भरपूर है ते प्रधानमंत्री नरेंद्र मोदी की ताशकंद यात्रा विच खनन अते दुर्लभ धरती खनिज खेतरां विच निवेश ते तकनालोजी तबादले ते भी चर्चा की जाएगी।
3: रिलेशनशिप ऑलरेडी बहुत अपवर्ड ट्रैजेक्टरी में है। 2011 में स्ट्रेटेजिक पार्टनरशिप फोर्ज हुई थी, उसके बाद 2015 में प्रधानमंत्री जी का पहला दौरा हुआ था। 2026 तक बहुत सारे एरियाज में हम लोग फॉरवर्ड मूवमेंट कर चुके हैं, चाहे आप ट्रेड की बात करें, इन्वेस्टमेंट की बात करें, डेवलपमेंट कोऑपरेशन की बात करें, डिफेंस कोऑपरेशन की बात करें। ट्रेड में ही करीबन 300% इंक्रीज हुई है 2015 से।
2: भारत अर्जेंटीना सांझी व्यापार कमेटी की चौथी मीटिंग ब्यूनस आयरस विच हुई। मीटिंग विच प्रधानमंत्री नरेंद्र मोदी की 2025 विच अर्जेंटीना यात्रा दौरान स्थापित कार्य योजना की समीक्षा की गई। दोवां देशों ने रणनीतिक अते आर्थिक संबंधां नूं होर मजबूत करन दी अपनी वचनबद्धता नूं दोहराया। माइनिंग, ऊर्जा अते बुनियादी ढांचे दे खेतरां विच निवेश दे मौके ते चर्चा की गई। भारत दे मिनरल्स फॉरन इंडिया लिमिटेड ने अर्जेंटीना दे लिथियम खेतर विच भी महत्वपूर्ण प्रगति की है। कंपनी ने कैटामार्का विच ड्रिलिंग दा दूजा पड़ा पूरा कर लिया, जो कि अर्जेंटीना विच एक भारतीय कंपनी वल्लों पहला लिथियम माइनिंग प्रोजेक्ट है। साल्टा अते जयूव सूबिया विच भी नवे मौकियां दी घोख कीती जा रही है। भारत दियां सब तो महान खेड शख्सियतां विचों एक मेजर ध्यान चंद दे जन्मदिन मौके अज देश भर विच राष्ट्रीय खेड दिवस मनाया जा रहा है। इह दिन भारत दे अमीर खेड विरसे दा जश्न मनाउंदा है अते लोकां नूं खेडां नूं आपणे रोजाना जीवन दा नियमित हिस्सा बनाउण लई उत्साहित करदा है। इक रिपोर्ट।
4: राष्ट्रीय खेड दिवस 2026 नूं 3 दिना देशव्यापी मुहिम वजो मनाया जा रहा है। इस साल राष्ट्रीय खेड दिवस 1 घंटा खेड के मैदान में दे सद्दे हेठ मनाया जा रहा है। इस मौके नूं मनाउण लई देश भर विच वख-वख खेड गतिविधियां कराईयां जा रहियां ने। दिल्ली विच केंद्रीय मंत्री डॉ मनसुख मांडविया ते अर्जुन राम मेघवाल ने मुहिम तहत एक क्रिकेट मैच विच हिस्सा लिया। मीडिया नाल गल्लबात करदिआं डॉ मांडविया ने लोकां नूं तंदुरुस्त अते सेहतमंद रहण लई हर हफ्ते घट्टो घट्ट 1 घंटा खेड दे मैदान विच बिताउण दा सद्दा दित्ता। उन्हां कहा कि एक खुशहाल राष्ट्र बनाउण लई एक तंदुरुस्त ਤੰਦਰੁਸਤ ਨੌਜਵਾਨ ਅਤੇ ਇੱਕ ਸਿਹਤਮੰਦ ਸਮਾਜ ਜ਼ਰੂਰੀ ਹੈ।
5: ਮੇਜਰ ਧਿਆਨ ਚੰਦ ਜੀ ਕੀ ਜਨਮ ਜਯੰਤੀ ਕੋ ਹਮ ਨੈਸ਼ਨਲ ਸਪੋਰਟਸ ਡੇ ਕੇ ਰੂਪ ਮੇ ਮਨਾਤੇ ਹੈ। ਆਜ ਨੈਸ਼ਨਲ ਸਪੋਰਟਸ ਡੇ ਕੇ ਅਵਸਰ ਪਰ ਸਾਰੇ ਦੇਸ਼ ਮੇ ਫਿਟ ਇੰਡੀਆ ਮੂਵਮੈਂਟ ਕੋ ਆਗੇ ਬਢਾਨੇ ਕੇ ਲਿਏ ਇੱਕ ਘੰਟੇ ਖੇਲ ਕੇ ਮੈਦਾਨ ਮੇ ਕਾਰਜਕ੍ਰਮ ਦਿਆ ਹੈ। ਮੁਝੇ ਖੁਸ਼ੀ ਹੈ, ਮੋਦੀ ਜੀ ਕੇ ਨੇਤ੍ਰਤਵ ਮੇ ਦੇਸ਼ ਬਦਲ ਰਹਾ, ਦੇਸ਼ ਆਗੇ ਬਢ ਰਹਾ, ਨਯਾ ਭਾਰਤ ਕਾ ਨਿਰਮਾਣ ਹੋ ਰਹਾ ਹੈ। ਨਯਾ ਭਾਰਤ ਕੇ ਨਿਰਮਾਣ ਮੇ ਦੇਸ਼ ਕੇ ਯੁਵਾ ਫਿਟ ਹੋ, ਸੋਸਾਇਟੀ ਸਵਸਥ ਹੋ, ਤਬ ਹੀ ਸਮਰੁੱਧ ਰਾਸ਼ਟਰ ਬਣੇਗੀ।
4: ਸਰਕਾਰ ਭਾਰਤ ਦੇ ਖੇਡ ਸਿਲਸਿਲੇ ਵਿੱਚ ਨਿਰੰਤਰ ਨਿਵੇਸ਼ ਕਰ ਰਹੀ ਹੈ, ਜਿਸ ਦੇ ਨਤੀਜੇ ਵਿਸ਼ਵ ਪੱਧਰ ਤੇ ਦਿਖਾਈ ਦੇ ਰਹੇ ਨੇ। ਖੇਲੋ ਇੰਡੀਆ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਅਤੇ ਖੇਲੋ ਇੰਡੀਆ ਰਾਈਜ਼ਿੰਗ ਟੈਲੈਂਟ ਆਈਡੈਂਟੀਫਿਕੇਸ਼ਨ ਵਰਗੀਆਂ ਪਹਿਲ ਕਦਮੀਆਂ ਖੇਡ ਸਿਲਸਿਲੇ ਨੂੰ ਮਜ਼ਬੂਤ ਕਰ ਰਹੀਆਂ ਨੇ ਅਤੇ ਖਿਡਾਰੀਆਂ ਨੂੰ ਉੱਚ ਪੱਧਰੀ ਮੁਕਾਬਲਿਆਂ ਲਈ ਤਿਆਰ ਕਰਨ ਵਿੱਚ ਮਦਦ ਕਰ ਰਹੀਆਂ ਨੇ। ਬਿਊਰੋ ਰਿਪੋਰਟ ਨਾਲ ਮੈਂ ਅਮਨਦੇਵ, ਆਕਾਸ਼ਵਾਣੀ ਖਬਰਾਂ, ਜਲੰਧਰ।
2: ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਅੱਜ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਦ੍ਰਿੜਤਾ, ਅਨੁਸ਼ਾਸਨ ਤੇ ਮੁਹਾਰਤ ਦੀ ਭਾਵਨਾ ਭਾਰਤ ਦੇ ਖੇਡ ਸਭਿਆਚਾਰ ਨੂੰ ਪਰਿਭਾਸ਼ਿਤ ਕਰਦੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੌਕੇ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਹਾਕੀ ਵਿਚ ਮੇਜਰ ਧਿਆਨ ਚੰਦ ਦੀ ਪ੍ਰਤਿਭਾ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਹਾਕੀ ਇੰਡੀਆ ਨੇ ਬੈਲਜੀਅਮ ਅਤੇ ਨੀਦਰਲੈਂਡ ਵਿਚ ਹੋਈ ਔਰਤਾਂ ਦੇ FIH ਹਾਕੀ ਵਿਸ਼ਵ ਕੱਪ 2026 ਵਿਚ ਇਤਿਹਾਸਕ 5ਵੇਂ ਸਥਾਨ ਤੇ ਰਹਿਣ ਲਈ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੂੰ 50 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਭਾਰਤ ਨੇ ਵੀਰਵਾਰ ਨੂੰ ਐਮਸਟਰਵੀਨ ਵਿਚ ਵਿਸ਼ਵ ਦੀ 5ਵੇਂ ਨੰਬਰ ਦੀ ਟੀਮ ਜਰਮਨੀ ਨੂੰ 3-1 ਨਾਲ ਹਰਾਇਆ। 1974 ਵਿਚ ਪਹਿਲੇ ਐਡੀਸ਼ਨ ਵਿਚ ਟੀਮ ਦੇ ਚੌਥੇ ਸਥਾਨ ਤੋਂ ਬਾਅਦ ਇਹ ਭਾਰਤ ਦੇ ਵਿਸ਼ਵ ਕੱਪ ਵਿਚ ਸਭ ਤੋਂ ਵਧੀਆ ਕਾਰਗੁਜ਼ਾਰੀ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIRRN ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਤੇ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 137ਵਾਂ ਐਪੀਸੋਡ ਹੋਵੇਗਾ। ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 626 ਹੋ ਗਈ ਏ, ਜਦਕਿ 2000 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ। ਪ੍ਰਭਾਵਿਤ ਖੇਤਰਾਂ ਵਿਚ ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਬਚਾਏ ਗਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹੈ। ਬੰਦ ਸੜਕਾਂ ਨੂੰ ਸਾਫ਼ ਕਰਨ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਏ। ਵਿਦੇਸ਼ ਮੰਤਰਾਲੇ ਨੇ ਦਸਿਆ ਕਿ 320 ਭਾਰਤੀ ਨਾਗਰਿਕਾਂ ਨਾਲ ਅਜੇ ਤੱਕ ਸੰਪਰਕ ਨਹੀਂ ਹੋਇਐ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤੀ ਮੂਲ ਦੇ ਕਰੀਬ 100 ਹੋਰ ਲੋਕਾਂ ਨਾਲ ਵੀ ਸੰਪਰਕ ਨਹੀਂ ਹੋ ਪਾ ਰਿਹਾ। ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਜੈਸਵਾਲ ਨੇ ਦਸਿਆ ਕਿ ਤ੍ਰਿਸ਼ੂਲੀ ਇਕ ਪਣ ਬਿਜਲੀ ਪ੍ਰੋਜੈਕਟ ਤੇ ਕੰਮ ਕਰਨ ਵਾਲੇ 63 ਭਾਰਤੀ ਨਾਗਰਿਕਾਂ ਨੂੰ ਪ੍ਰਭਾਵਿਤ ਖੇਤਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਐ। ਸ੍ਰੀ ਜੈਸਵਾਲ ਨੇ ਕਿਹਾ ਕਿ ਚੀਨ ਵਾਲੇ ਪਾਸੇ ਕਰੀਬ 400 ਭਾਰਤੀ ਨਾਗਰਿਕ ਸੁਰੱਖਿਅਤ ਨੇ ਅਤੇ ਆਪਣੇ ਪਰਿਵਾਰਾਂ ਦੇ ਸੰਪਰਕ ਵਿਚ ਨੇ। ਇੰਦਰਪ੍ਰਸਥ ਗੈਸ ਲਿਮਿਟਡ IGL ਨੇ CNG ਦੀਆਂ ਕੀਮਤਾਂ ਵਿਚ 3.99 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਅੱਜ ਸਵੇਰੇ ਲਾਗੂ ਹੋ ਗਈਆਂ ਨੇ। ਕੀਮਤਾਂ ਵਿਚ ਵਾਧੇ ਤੋਂ ਬਾਅਦ CNG ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 86.98 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਉਪਲਬਧ ਹੋਏਗੀ। ਗੁਰੂਗ੍ਰਾਮ ਵਿਚ CNG ਦੀਆਂ ਕੀਮਤਾਂ 92 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਨੇ ਤੇ ਗਾਜ਼ੀਆਬਾਦ ਤੇ ਨੋਇਡਾ ਵਿਚ ਇਹ 95 ਰੁਪਏ 59 ਪੈਸੇ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਨੇ। ਇਰਾਨੀ ਰਾਸ਼ਟਰਪਤੀ ਮਸੂਦ ਪਜ਼ਸ਼ਕੀਆ ਨੇ ਕਿਹਾ ਕਿ ਤਹਿਰਾਨ ਅਮਰੀਕਾ ਨਾਲ ਗੱਲਬਾਤ ਕਰਨ ਲਈ ਤਿਆਰ ਏ, ਪਰ ਉਹ ਅਮਰੀਕਾ ਨੂੰ ਲੈ ਕੇ ਸਾਵਧਾਨ ਵੀ ਏ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਦਾ ਏ ਤਾਂ ਇਰਾਨ ਵੀ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰੇਗਾ। ਇਕ ਟੀਵੀ ਇੰਟਰਵਿਊ ਵਿਚ ਸ੍ਰੀ ਪਜ਼ਸ਼ਕੀਆ ਨੇ ਕਿਹਾ ਕਿ ਕੂਟਨੀਤਿਕ ਯਤਨਾਂ ਦਾ ਕੇਂਦਰ ਜੂਨ ਦੇ ਸ਼ਾਂਤੀ ਸਮਝੌਤੇ ਨੂੰ ਦੁਬਾਰਾ ਲਾਗੂ ਕਰਨਾ ਹੋ ਸਕਦਾ ਏ। ਉਨ੍ਹਾਂ ਕਿਹਾ ਕਿ ਇਰਾਨ ਨੇ ਸਮਝੌਤੇ ਦੇ ਹੋਣ ਵਿਚ ਆਉਣ ਦੌਰਾਨ ਕਰੀਬ 9 ਕਰੋੜ ਬੈਰਲ ਤੇਲ ਬਰਾਮਦ ਕੀਤਾ। ਸ੍ਰੀ ਪਜ਼ਸ਼ਕੀਆ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਇਰਾਨ ਘਰੇਲੂ ਆਰਥਿਕ ਦਬਾਅ ਦਾ ਸਾਹਮਣਾ ਕਰ ਰਿਹੈ। ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਨੇ H-1B ਅਤੇ ਹੋਰ ਵਿਦੇਸ਼ੀ ਪੇਸ਼ੇਵਰਾਂ ਦੇ ਰੁਜ਼ਗਾਰ ਸਮਾਪਤ ਹੋਣ ਤੋਂ ਬਾਅਦ ਲਈ 60 ਦਿਨਾਂ ਦਾ ਰਾਹਤ ਸਮਾਂ ਖਤਮ ਕਰਨ ਦੀ ਤਜਵੀਜ਼ ਦੀ ਸਮੀਖਿਆ ਪੂਰੀ ਕਰ ਲਈ ਏ। ਹਾਲਾਂਕਿ ਮੌਜੂਦਾ 60 ਦਿਨਾਂ ਦਾ ਰਾਹਤ ਸਮਾਂ ਹਾਲਾ ਲਾਗੂ ਏ। ਗ੍ਰਹਿ ਵਿਭਾਗ ਨੇ 6 ਅਗਸਤ ਨੂੰ ਵਾਈਟ ਹਾਊਸ ਦੇ ਸੂਚਨਾ ਤੇ ਨਿਯਮਬੱਧਕ ਮਾਮਲਿਆਂ ਬਾਰੇ ਦਫ਼ਤਰ ਨੂੰ 60 ਦਿਨਾਂ ਦੇ ਵਿਵੇਕਸ਼ੀਲ ਰਾਹਤ ਸਮੇਂ ਨੂੰ ਖਤਮ ਕਰਨ ਦੀ ਤਜਵੀਜ਼ ਸੌਂਪੀ। ਸਮੀਖਿਆ 27 ਅਗਸਤ ਨੂੰ ਪੂਰੀ ਹੋਈ ਸੀ ਅਤੇ ਤਜਵੀਜ਼ ਤੇ ਕਾਰਵਾਈ ਨੂੰ ਬਦਲਾਅ ਦੇ ਮੁਤਾਬਿਕ ਦਸਿਆ ਗਿਆ ਏ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਉਜ਼ਬੇਕਿਸਤਾਨ ਤੇ ਕਿਰਗਿਜ਼ਸਤਾਨ ਰਾਜ ਦੇ ਆਪਣੇ 4 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਭਾਰਤ ਅਰਜਨਟੀਨਾ ਸਾਂਝੀ ਵਪਾਰ ਕਮੇਟੀ ਦੀ 4ਵੀਂ ਮੀਟਿੰਗ ਬਿਊਨਸ ਆਇਰਸ ਵਿਚ ਹੋਈ। ਮੀਟਿੰਗ ਵਿਚ ਸਥਾਪਿਤ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਗਈ। भारत दियां सब तो महान खेड शख्सियतां विचों एक मेजर ध्यान चंद दे जन्म दिन मौके अज देश भर विच राष्ट्रीय खेड दिवस मनाया जा रहा है। ईरानी राष्ट्रपति ने कहा कि जेकर अमरीका शांति समझौते दियां शर्तां दी पालना करदा है तां ईरान भी वचनबद्धतावां नूं पूरा करेगा। इस दे नाल ही साडा इह बुलेटिन खत्म हुंदा है। साडा अगला प्रादेशिक बुलेटिन शाम 6:20 ते होएगा। नमस्कार।
6: आदाब, ये आकाशवाणी है, खबरों के साथ मैं हबीब रहमान। वज़ीर-ए-आज़म नरेंद्र मोदी उज़्बेकिस्तान और किर्गिज जमहूरिया के 4 दिन के दौरे पर रवाना हो गए हैं। उन्होंने कहा है कि उनके दौरे से अहम नवियत की साझेदारी मुस्तहकम होगी और वस्ती एशिया के साथ तहजीबी रवाबित गहरे होंगे। नेपाल में अचानक सैलाब आ जाने के वाक़े में मरने वालों की तादाद बढ़कर 626 हो गई है, जबकि 2000 से ज़्यादा लोग अब भी लापता हैं। भारत ने इंसानी बुनियाद पर दी जाने वाली इमदाद में इजाफा कर दिया है। अमरीकी सदर डोनाल्ड ट्रंप ने वेनेजुएला के साथ सबसे बड़े तेल मुआहदे का ऐलान किया है। ईरान के सदर पेदिशकियान ने कहा है कि ईरान अमरीका के साथ बातचीत के लिए तैयार है, लेकिन वो इंतहाई मोहताद है। आज खेल कूद का कौमी दिन मनाया जा रहा है। वज़ीर आज़म नरेंद्र मोदी ने मेजर ध्यानचंद को खराज अकीदत पेश किया है और खेलों से वाबस्ता अफराद की लगन को सराहा है। और IMD ने ओडिशा में अगले 2 से 3 दिन के दौरान शदीद से इंतहाई शदीद बारिश से मुतालिक ऑरेंज अलर्ट जारी किया है। अब खबरें तफसील से। वज़ीर आज़म नरेंद्र मोदी आज सुबह उज़्बेकिस्तान और किर्गिज जमहूरिया के अपने 4 दिन के दौरे पर रवाना हो गए। रवाना होने से पहले अपने बयान में जनाब मोदी ने एतमाद जाहिर किया कि उनके दौरे से वस्ती एशिया में भारत की स्ट्रेटजिक साझेदारी मुस्तहकम होगी और खित्ते से तहजीबी रवाबित गहरे होंगे। उन्होंने कहा है कि हालिया बरसों में भारत और उज़्बेकिस्तान के दरमियान स्ट्रेटजिक साझेदारी में खातिरख्वाह पेशरफ्त हुई है। वज़ीर आज़म ने कहा है कि वो तजारत और सरमायाकारी, डिजिटल कनेक्टिविटी, दिफा, तवानाई के शोबों में बाहमी ताउन को मजीद बढ़ाने और विकसित भारत और यांगी उज़्बेकिस्तान के मुश्तरक विज़न को आगे बढ़ाने के सिलसिले में उज़्बेकिस्तान के सदर शौकत मिर्ज़ियोव के साथ बातचीत के मुंतजर हैं। तफसील हमारे नामा निगार से।
7: भारत और उज़्बेकिस्तान ने 2011 में अपने ताल्लुकात को अहम नौयत की साझेदारी की सतह तक बढ़ाया है। इसके बाद से दोतरफा ताल्लुकात में कई शोबों में बड़े पैमाने पर इजाफा हुआ है। वज़ीर आज़म के इस दौरे से भारत और उज़्बेकिस्तान के दरमियान करीबी, कसीर रुखी और बढ़ती हुई सियासी साझेदारी में इजाफा होगा। बातचीत के दौरान बाहमी इश्तराक के कई शोबों को शामिल किए जाने और